0: Connecting Griffith and the MIA. The local one. 95.1 to MIA FM. At 95.1 to MIA FM, we thank you for tuning in. We appreciate all our listeners and the ongoing support of our community. Get ready to turn up the volume and lose yourself in the ultimate dance party. Party Hard is your Saturday night destination for the best in house, techno, trance, and dance classics. From 7 p.m. Saturday evening until the early hours of Sunday morning, delivering non-stop beats to keep you moving all night long. From underground anthems to timeless dance classics, Party Hard is your escape into the world of electronic music. Don't just listen, feel the energy. Party Hard. Programmed by myself, Simon Portalisi, every Saturday night on 95.1 to MIA FM. Your home for the beats that keep you going all night long. The voice of the MIA, 95.1 to MIA FM.
1: 95.1 to MIA FM.
2: This station is now the ultimate power in the universe.
1: 95.1
0: to MIA FM. More of the...
3: ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣਾ ਬੋਬੀ ਹਾਜ਼ਰ ਹੈ ਤੁਹਾਡੇ ਫੇਵਰੇਟ ਸ਼ੋਅ ਬੋਬੀ ਪੰਜਾਬੀ ਟਾਕ ਸ਼ੋਅ ਦੇ ਇਸ ਨਾਈਟ ਸੈਸ਼ਨ ਵਿੱਚ। ਤੋ ਸ਼ੁਰੂ ਕਰਦੇ ਹਾਂ ਅੱਜ ਦਾ ਸ਼ੋਅ ਇਸ ਬਹੁਤ ਹੀ ਪਿਆਰੇ ਸ਼ਬਦ ਦੇ ਨਾਲ, ਇੱਕ ਧਾਰਮਿਕ ਗੀਤ ਦੇ ਨਾਲ, ਅਤੇ ਫਿਰ ਉਸ ਤੋਂ ਬਾਅਦ ਆਪਾਂ ਦੋ ਤਿੰਨ ਹੋਰ ਸ਼ਬਦ ਚਲਾਵਾਂਗੇ। ਤਾਂ ਜਦ ਤੱਕ ਸਾਡੇ ਅੰਕਲ ਹਰਬੰਸ ਸਿੰਘ ਜੀ ਚੌਹਾਨ ਜੀ ਨਹੀਂ ਆ ਜਾਂਦੇ ਸਟੂਡੀਓ ਵਿੱਚ, ਫਿਰ ਉਹ ਅੱਜ ਧਾਰਮਿਕ ਗੀਤ ਸੁਣਾਉਣਗੇ ਜਾਂ ਕੀ ਕਰਦੇ ਆ ਜਾਂ ਕੀਰਤਨ ਕਰਨਗੇ ਉਹ ਸਾਨੂੰ ਦੱਸਣਗੇ। ਸੋ ਸ਼ੁਰੂ ਕਰਦੇ ਆ ਦਾ ਸ਼ੋਅ ਇਸ ਬਹੁਤ ਹੀ ਪਿਆਰੇ ਧਾਰਮਿਕ ਗੀਤ ਦੇ ਨਾਲ, ਜਿਸ ਨੂੰ ਗਵਾਇਆ ਦਿਲਜੀਤ ਦੋਸਾਂਝ ਨੇ। ਆਰ ਨਾਨਕ ਪਾਰ ਨਾਨਕ

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣਾ ਬੋਬੀ ਹਾਜ਼ਰ ਹਾਂ ਤੁਹਾਡੇ ਫੇਵਰੇਟ ਸ਼ੋਅ ਬੋਬੀਜ਼ ਪੰਜਾਬੀ ਟਾਕ ਸ਼ੋਅ ਦੇ ਇਸ ਲਾਈਵ ਸੈਸ਼ਨ ਵਿੱਚ। ਸੋ ਆਪਾਂ ਮਿਲਾਉਂਦੇ ਹਾਂ ਤੁਹਾਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਹਰਵੰਤ ਸਿੰਘ ਚੌਹਾਨ ਜੀ ਨਾਲ। ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ।
1: ਰਿਸਪੈਕਟਡ ਰੈਜ਼ੀਡੈਂਟਸ ਆਫ ਗ੍ਰਿਫਿਥ, ਲੇਡੀਜ਼ ਐਂਡ ਜੈਂਟਲਮੈਨ, ਸਿੱਖ ਨੌਜਵਾਨ ਸਭਾ ਦੇ ਮੈਂਬਰਸ, ਸਭਨਾਂ ਨੂੰ 2MOI ਦੀ ਟੀਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਪ੍ਰਣਾਮ, ਨਮਸਤੇ। ਅੱਜ 20 August 2026 ਦਿਨ ਵੀਰਵਾਰ ਰਾਤਰੀ 10:95.1 FM 'ਤੇ ਔਨ ਏਅਰ ਆਪ ਦੀ ਸੇਵਾ ਵਿੱਚ ਹਾਜ਼ਰ ਹੋਇਆ ਹੈ। ਸਭਨਾਂ ਨੂੰ 2MOI ਦੀ ਟੀਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਪ੍ਰਣਾਮ, ਨਮਸਤੇ। ਅੱਜ ਦਾਸ ਗੁਰੂ ਨਾਨਕ ਸਾਹਿਬ ਦੀ ਮਹਿਮਾ ਦੇ 2 ਗੀਤ ਪੇਸ਼ ਕਰੇਗਾ।

0: ਇਹ ਸਨ ਜਮਲਾ ਜੱਟ ਜੀ ਦੇ ਗਾਏ ਹੋਏ ਦੋ ਗੀਤ। ਦਾਸ ਨੇ ਉਹਨਾਂ ਨੂੰ ਗਾਉਣ ਦੀ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ। ਇਹ ਲੋਕਾਂ ਨੇ ਜਮਲਾ ਜੀ ਜਿਨ੍ਹਾਂ ਦੇ ਕੋਲ ਬਹੁਤ ਰਿਆਜ਼ ਸੀ, ਕੁਦਰਤੀ ਗਲਾ ਸੀ, ਉਹਨਾਂ ਨੇ ਬਹੁਤ ਹੀ ਸੱਭਿਅਕ ਚੰਗੇ ਗੀਤ ਗਾਏ। ਦਾਸ ਨੇ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ। ਇਹ ਪ੍ਰੋਗਰਾਮ ਐਵਰੀ ਥਰਸਡੇ 8 to 10 2MOI 95.1 FM 'ਤੇ 8 to 10 ਪ੍ਰਸਾਰਿਤ ਕੀਤਾ ਜਾਂਦਾ ਹੈ। ਇਹਦਾ ਫੇਸਬੁੱਕ ਪੇਜ ਹੈ 2MOI ਹੈ ਬਾਬੀ ਪੰਜਾਬੀ ਸ਼ੋ। ਇੱਥੇ ਹੀ ਦਾਸ ਦੀ ਸਮਾਪਤੀ ਹੈ। ਦਾਸ ਅਗਲੇ ਹਫ਼ਤੇ ਫਿਰ ਆਪ ਦੀ ਸੇਵਾ ਵਿੱਚ ਹਾਜ਼ਰ ਹੋਏਗਾ। ਗੁੱਡ ਬਾਏ।
1: ਸੋ ਦੋਸਤੋ, ਇੱਥੇ ਆਪਾਂ ਇਸ ਲਾਈਵ ਵੀਡੀਓ ਨੂੰ ਐਂਡ ਕਰਦੇ ਹਾਂ। ਆਪਾਂ ਔਨ ਏਅਰ 10 ਵਜੇ ਤੱਕ ਆ। ਸੋ ਜੋ ਵੀ ਪੰਜਾਬੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ, ਸਾਡੀ ਵੈਬਸਾਈਟ www.2mifm.com 'ਤੇ ਜਾ ਕੇ ਤੁਸੀਂ ਰਿਕੁਐਸਟ ਦਾ ਬਟਨ ਪ੍ਰੈਸ ਕਰਕੇ ਜੋ ਵੀ ਪੰਜਾਬੀ ਗੀਤ ਸੁਣਨਾ ਚਾਹੁੰਦੇ ਹੋ ਸਾਨੂੰ ਰਿਕੁਐਸਟ ਭੇਜ ਸਕਦੇ ਹੋ। ਆਪਾਂ ਇੱਥੇ ਲਾਈਵ ਵੀਡੀਓ ਦੇ ਐਂਡ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਗੁੱਡ ਨਾਈਟ। ਸੋ ਦੋਸਤੋ, ਹੁਣ ਆਪਾਂ ਪਲੇ ਕਰਦੇ ਹਾਂ ਪੰਜਾਬੀ ਸੌਂਗਸ। ਸੋ ਸ਼ੁਰੂ ਕਰਦੇ ਹਾਂ, ਪਹਿਲਾ ਸੌਂਗ ਸਿੱਧੂ ਮੂਸੇਵਾਲੇ ਦਾ ਸੌਂਗ, ਇਹ ਬਰੋਟਾ ਦ ਕਿਡ ਦੀ ਮਿਊਜ਼ਿਕ ਦੇ ਨਾਲ। ਇੰਜੋਏ ਕਰੋ ਸੌਂਗ ਨੂੰ। ਸੋ ਬੈਕ ਟੂ ਬੈਕ ਸੌਂਗ।

ਸ਼ਾਂਤ ਜੀ ਤਸਵੀਰ ਪਾਣੀ ਨਾਲ ਦੀ ਵਗਦੀ ਨਿਵਾਣਾ ਵੱਲ ਨੂੰ ਤੇ ਮੈਂ ਵਿਸਰੇ ਹੋਏ ਗੀਤਾਂ ਵਾਂਗੂ ਸੁਣਦੀ ਤੇਰੀ ਆਖੀ ਹੋਈ ਗੱਲ ਨੂੰ ਮੈਂ ਤਾਂ ਸੱਜਣਾ ਖਾਮੋਸ਼ ਹੋਈ ਰਹਿੰਦੀ ਹਾਂ ਵੀ ਲੋਕਾਂ ਅੱਗੇ ਘੱਟ ਬੋਲਦੀ ਮੈਨੂੰ ਅੱਜ ਵੀ ਨੇ ਖੰਭ ਲੱਗ ਜਾਂਦੇ ਜੇ ਲੰਘਾਂ ਤੇਰੇ ਪਿੰਡ ਕੋਲ ਦੀ।

0: ਹੁਣ ਤੇ ਪ੍ਰਮੋਸ਼ਨ ਵੀ ਹੋ ਗਈ ਤੇਰੀ, ਅੱਜ ਤੇ ਕਰੇਗਾ ਨਾ ਸਾਡੇ ਨਾਲ ਪਾਰਟੀ।
1: ਤੈਨੂੰ ਵੀ ਲੈ ਦਾਂਗੇ ਬੋਤਲ, ਤੂੰ ਵੀ ਕਰ ਲਈ ਚਿਤਰਾ ਸੀ। ਇਹ ਚ ਤਾਂ ਮੇਰਾ ਨਾਂ ਹੀ ਨਹੀਂ।
0: ਆਪਣਾ ਬੌਸ ਨਵਾਂ ਆਇਆ, ਹੋ ਸਕਦਾ ਉਹਨੂੰ ਕੋਈ ਮਿਸਅੰਡਰਸਟੈਂਡਿੰਗ ਹੋ ਗਈ ਹੋਵੇ, ਕਿਆ ਗੱਲ ਕਰ ਇੱਕ ਵਾਰੀ ਜਾ ਕੇ।

ਸੋ ਦੋਸਤੋ, ਇਸ ਨਾਲ ਤੁਸੀਂ ਮੈਨੂੰ ਦੋ ਇਜਾਜ਼ਤ, ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਇਸੇ ਟਾਈਮ 8 to 10 ਵਜੇ ਤੱਕ ਤੁਹਾਡੇ ਫੇਵਰੇਟ ਸ਼ੋਅ ਬੌਬੀਜ਼ ਪੰਜਾਬੀ ਟਾਕ ਸ਼ੋਅ 'ਤੇ। ਸੋ ਹੁਣ ਜਾਂਦੇ ਜਾਂਦੇ ਇੱਕ ਹੋਰ ਸੌਂਗ ਪਲੇ ਕਰਾਂਗੇ ਅਤੇ ਉਸ ਤੋਂ ਬਾਅਦ ਤੁਹਾਡੇ ਤੋਂ ਲਵਾਂਗੇ ਇਜਾਜ਼ਤ। ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਇਸੇ ਟਾਈਮ 8 to 10 ਤੁਹਾਡੇ ਫੇਵਰੇਟ ਸ਼ੋਅ ਬੌਬੀਜ਼ ਪੰਜਾਬੀ ਟਾਕ ਸ਼ੋਅ 'ਤੇ। ਸੋ ਫਾਈਨਲ ਸੌਂਗ ਜੋ ਚਲਾਉਣਾ ਹੈ ਉਹ ਕੁਲਵਿੰਦਰ ਬਿੱਲੇ ਦਾ ਸੌਂਗ ਮਰੂ ਮਰੂ। ਇੰਜੋਏ ਕਰੋ। ਸਤਿ ਸ਼੍ਰੀ ਅਕਾਲ। ਗੁੱਡ ਨਾਈਟ।